ਨਾਰੇ ਵਾਲਾ ਗੁਣ ਤਾਂ ਬਤਾ ਉੜਿਆ ਨੀ ਜਨਾਲੀ ਪਤਾ ਨਹੀਂ ਕਤਾ ਨਹੀਂ ਕਤਾ ਨਹੀਂ ਮਕਸਾਏ ਸਿਮਸਤਰ ਉਦੈ ਕੋਣ ਹਾਨੀ ਹਾਉ ਦਾਨੀ ਕੈ ਯਾਮਨੀ ਮਨ ਬਾਤ ਸੀ ਕੋ ਆਂਸੀ ਬਕਸੁਰ ਪਾਨੀ